ਫਰਦਰ ਸਟੇਟਸ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਆ ਹਿਰਦੈ ਫਿਲਡ ਵਿਦ ਨਾਮ ਓਬਟੇਨਸ ਨਿਊਮਰਸ ਟ੍ਰੈਜਰਸ। ਟੂ ਅੰਡਰਸਟੈਂਡ ਮੀਨਿੰਗ ਆਫ ਟ੍ਰੈਜਰ ਇਨ ਕੋਨਟੈਕਸਟ ਆਫ ਨਾਮ, ਲੈਟ ਅਸ ਰੈਫਰ ਟੂ ਫਸਟ ਪੰਕਤੀ ਐਂਡ ਦ ਵਰਡ ਰਾਜਾ। ਦ ਟ੍ਰੈਜਰ ਆਰ ਦ ਵਰਚੂਜ਼ ਐਂਡ ਐਟਰੀਬਿਊਟਸ ਆਫ ਨਾਮ, ਫੀਅਰਲੈਸਨੈਸ, ਨੋਨ ਐਨਮੋਸਿਟੀ, realization of immortal nature of our existence. Further, nirās, nirlēp, and so on. These are the tans. This is the wealth of someone who has nām in their hriday. These are the benefits of nām simran. If we continue further, Guruji says, Naam bina janam birtha jaye. Without naam realization, without the naam in hriday, purpose of human life cannot be fulfilled, and thus such a life goes useless. Such a life is a missed opportunity. Naam is the earning that supersedes all other accomplishments and life purposes that one might have chosen based on their understanding and have spent all the time pursuing their so-called life purpose defined by their own mind and not by the Guru. Next pankti. Tis salahi jis har ਧਨ ਰਾਸ। ਓਨਲੀ ਅ ਪਰਸਨ ਹੂ ਹੈਜ਼ ਅਰਨ ਦ ਧਨ ਔਰ ਦ ਕੈਪੀਟਲ ਆਫ ਨਾਮ ਦੈਟ ਸਟੇਜ਼ ਇਨ ਦ ਹਿਰਦੇ ਇਜ਼ ਵਰਦੀ ਆਫ ਪ੍ਰੇਜ਼। ਦਿਸ ਮੀਨਸ ਆਲ ਅਦਰ ਪ੍ਰੇਜ਼ਿਸ ਆਰ ਫਾਲਸ ਇਨ ਦ ਆਈਜ਼ ਆਫ ਦ ਗੁਰੂ। ਵਨ ਮਾਈਟ ਬੀ ਬਿਸਟੋਡ ਦ ਗ੍ਰੇਟੈਸਟ ਆਨਰ ਔਰ ਦ ਹਾਈਐਸਟ ਪ੍ਰੇਜ਼, ਬਟ ਵਿਦਆਊਟ ਨਾਮ ਆਲ ਸੱਚ ਪ੍ਰੇਜ਼ਿਸ ਆਰ ਵਰਥਲੈਸ। This Shabad continues, but I will only point to few other panktis and let the listener read this on their own. Jis naam hriday tin na nid pai. Few other panktis. I'm picking these at random. Naam bina man mukh gawara. Jis naam hriday ਸੋ ਸਭ ਤੇ ਉੱਚਾ, ਜਿਸ ਨਾਮ ਹਿਰਦੇ ਤਿਸ ਪ੍ਰਗਟ ਪਹਾਰਾ। ਵਨ ਹੂ ਹੈਜ਼ ਦ ਨਾਮ ਇਨ ਦੇ ਹਿਰਦੇ ਸੀਜ਼ ਦ ਲੋਰਡ ਮੈਨੀਫੈਸਟ ਇਨ ਆਲ ਆਫ ਹਿਸ ਕ੍ਰੀਏਸ਼ਨ। ਪਲੀਜ਼ ਡੂ ਟੇਕ ਟਾਈਮ ਟੂ ਰੀਡ ਦਿਸ ਸ਼ਬਦ। ਆਈ ਹੋਪ that we understand what is Naam Simran, what are the benefits of Naam Simran, and how our life can transform when we're doing Naam Simran 24/7, even when our body sleeps. I hope this will inspire, this will motivate, as Guruji probably wrote this Shabad with our well-being in their mind. I'm grateful to all the gurus for sharing their inner journey. Their inner journey is actually their biography that we should read and get inspired, as our gurus are our role models. At this point, I will wrap up episode 2 of Naam Realization and will continue with episode 3, which will focus on the process of Naam Realization. Waheguru Ji Ka Khalsa, Waheguru Ji Ki Fateh. Thanks for listening to this episode.